0: ਨੂੰ ਚੰਗੀ ਚੁੰਬਾ ਬਾਂਧੀ,
1: ਉਹ
0: ਬਾਪਣੀ ਬਾਂਧੀ, ਉਹ ਬਸ ਚਾਚੀ ਮਾਚੀ ਬੋਲੇ ਕਲ ਅਭੀ ਤੱਕ ਕਿਉਂ ਆਇਆ? ਬੋਲੇ ਕਲ ਬਾਹਰ ਮੈਨੇ ਆਪਣੀ ਚਾਚੀ ਧੋਈ, ਉਹ ਆਪ ਕੀ ਧੋਈ, ਫਿਰ ਮੈਂ ਬੋਲੇ ਕਲ ਸੁਣ ਲੈ ਘੂਰੋ ਕਸੋ ਸਭ ਰਾਤ ਨੂੰ ਘੂਰੋ ਕਸਰਾ ਸੋ ਉਪਰ ਕੋ ਪਲੇਚਾ ਮਨ ਪੀਟਣ ਕਸਦਾ।
2: ਅੱਛਾ,
0: ਪਲੇਚਾ ਪੀਟਣ ਕੇ ਤਨ ਦਿਨ ਤੋਂ ਗਈ ਆਗੇ ਬਾਰੀ ਆਗੇ।
2: ਹਾਂ ਹਾਂ, ਇਹ ਮੈਂ ਵੀ ਦੇ ਰਿਹਾ
0: ਤੇ ਇਹ ਵੀ ਦੇ ਰਿਹਾ ਤਨ ਕੀ ਕਸੇ।
2: ਹਾਂ,
0: ਜਨ ਸਭੀ ਲੋ ਭਾਉ ਜਾ।
2: ਹਾਂ,
0: ਤੋ ਬਸ ਜੋ ਰਾਜਨ ਕੋ ਹਾਂ ਸਾਫ ਚਲ ਵੀ ਹੋਵੇ। ਤੋ ਰਾਜਾ ਕੇ ਕਲੇ ਕੀ ਕਿਆ ਹੈ ਕਿ ਉਪਰ ਕਾ ਪਲੇਚਾ ਨੀਚੇ ਕਸ ਦਿਆ ਗਿਆ।
2: ਹਾਂ,
0: ਅੱਛਾ ਕਸ ਤੋ ਨ ਭੱਜਾ ਛੋੜ ਛਾਰ ਕੇ ਜੋ ਨੋ ਰਾਮ ਕੇ ਪਾਸ ਹੈ ਜੰਗਲ ਝਾੜੀ ਵਾਹ ਨਿਕਲ ਉੱਠ। ਹਾਂ, ਤੋ ਬਸ ਮੈਂ ਤੇ ਸੁ ਅਮਤੇ ਬੇਸੁ ਨਿਕਲ ਕੇ ਉਹ ਬਸ ਫਿਰ ਕਰੀ ਸੋ ਭਾਵੀ ਪੂਰਾ ਪਰੋਸ ਕੀ ਜਨੀ ਨੇ ਦੁਹਾ ਦਉ ਬਣੀ
3: ਰੇ ਸਮਡੋਰਾ

ਚਾਨੀਆਂ ਸਬਰੀ ਪੰਖ ਪਸਾਰੇ ਕਲੀਆਂ ਸਬਰੀ ਪੰਖ ਪਸਾਰੇ ਲੈ ਤਨ ਦੱਸ ਮੁਸਕਿਆ ਗਈ ਚਪਕੀ